0: ਸਾਦਰਾ ਆਗਲੀ ਫਰਮਾਇਸ਼ ਆਪਾਂ ਨੇ ਲਿਖ ਰਹੇ ਜੀ ਹੈ ਗਾਂਵ ਚਾਪਾਸਰ ਜ਼ਿਲ੍ਹਾ ਫਲੋਦੀ ਸੂ ਭੇਜਣ ਵਾਲਾ ਰੇਡੀਓ ਸਰੋਤਾ ਹੈ ਪ੍ਰੇਮ ਕੁਮਾਰ ਪ੍ਰਜਾਪਤ ਆਦੂ ਰਾਮ ਰਾਧਾ ਲਾਛਾ ਲੀਲਾ ਕੁਮਾਰੀ ਸੰਤੋਸ਼ ਕੁਮਾਰ ਕੋਮਲ ਕੁਮਾਰੀ ਅਰ ਤਰੁਣ ਕੁਮਾਰ ਪ੍ਰਜਾਪਤ
1: ਪਟੇਲ ਕੋਨੋਰੀ ਰਾਜਕੋਟ ਸੂ ਅਜਿਤਾ ਪੋਲ ਲਹਿਮਾ ਅਰ ਪਰਮੀਲਾ ਪੋਲ
0: ਗਾਂਵ ਕਗਊ ਬਾੜਮੇਰ ਸੂ ਆਪਾਂ ਸਾਥੇ ਜੁੜਿਆ ਹੈ ਪੁਖਰਾਜ ਪ੍ਰਜਾਪਤ ਅਰ ਪੁਖਰਾਜ ਭਾਰਗੋ
1: ਇੰਦਰਾ ਵਿਹਾਰ ਦਿੱਲੀ ਸੂ ਬੇਬੀ ਅੰਸਾਰੀ ਨਿਸਾ ਅਰ ਡਬਲੂ ਅੰਸਾਰੀ
0: ਗਾਂਵ ਮਿੱਠਾ ਤਹਿਸੀਲ ਸਿਣਦਰੀ ਸੂ ਆਪਾਂ ਸਾਥੇ ਜੁੜਿਆ ਹੈ ਨਾਗ ਸਿੰਘ ਭਾਵੇਸ਼ ਅਰ ਗਜੇਂਦਰ
1: ਸਨੀ ਚੌਕ ਖੰਡਵਾ ਸੂ ਰਾਧਿਕਾ ਦੁਰਗਾ ਕੁਮਾਰੀ ਅਰ ਅਨੀਤਾ ਰਾਜ
0: ਗਾਂਵ ਹੋਂਡੂ ਜ਼ਿਲ੍ਹਾ ਬਲੋਤਰਾ ਸੂ ਆਪਾਂ ਸਾਥੇ ਜੁੜਿਆ ਹੈ ਥਾਨਾ ਰਾਮ ਸ਼ਰਮਾ ਅਰ ਇਹਰਾ ਪਰਿਵਾਰ ਵਾਲਾ ਤੋ ਸਾਥੀਰਾ ਇਹਰੀ ਪਸੰਦ ਮਾਤੇ ਆਪਣਾ ਸੁਣਾਵਾਂ ਆਓ ਅਗਲੋ ਰਾਜਸਥਾਨੀ ਲੋਕ ਭਜਨ।

ਸਾਥੀਆਂ ਆਪਣੀ ਬਿਜਲੀ ਫਰਮਾਇਸ਼ਾਂ ਤੋਂ ਬੜਾ ਲਾਈ ਪਰ ਉਸ ਤੋਂ ਪਹਿਲਾਂ ਬਾਤ ਕਰਾਂ ਗਰਮੀ ਦੇ ਮੌਸਮ ਮੇ ਚੱਲਣ ਵਾਲੀ ਤੇਜ਼ ਸ਼ੁਸ਼ਕ ਔਰ ਗਰਮ ਹਵਾ ਜਿਕਿ ਨੇ ਆਪਾਂ ਲੂ ਕਹਿਵਾ ਕਰਾਂ ਸਾਥੀਆਂ ਲੂ ਸੂ ਬਚਾਓ ਸਾਰੂ ਖਾਸ ਉਪਾਏ ਜੇਕਰ ਆਪਾਂ ਨੇ ਧਿਆਨ ਰੱਖਣਾ ਜ਼ਰੂਰੀ ਵੇ ਸਾਥੀਆਂ ਖਾਸ ਤੌਰ ਸੂੰ ਦਿਨ ਰਾ 12 ਵਜੇ ਲਗਾਰ 4 ਵਜੇ ਤਾਈਂ ਅਨਾਵਸ਼ਕ ਰੂਪ ਬਾਹਰ ਜਾਣੋ ਬਚਣੋ ਚਾਹੀਦੇ ਸੂਤੀ ਸੂ ਬਜੁੜਾ ਢੀਲਾ ਕੱਪੜਾ ਆਪਾਂ ਨੇ ਪਹਿਨਣਾ ਚਾਹੀਦੇ ઘણે હું ઘણો પાણી દિનમે પીવણો ચાહીજે પાણી રે સાથે નિંબુ છાછ આમ પાન ઓઆરએસ ઘોળ ભી આપા લઈ શકા હા ભૂખે પેટ આપાને બહાર નીકળશું બચણો ચાહીજે ખાસ તૌર શું આપાને બચ્ચા અર બુઝુર્ગારો વિશેષ રૂપ શું ધ્યાન રાખણો ચાહીજે।